0: ਅੱਜ ਦੇ ਟਾਈਮ ਦੇ ਵਿੱਚ ਅਸਾਂ ਵੱਲ ਜ਼ਿਆਦਾ ਭੂਮੀ ਵੀ ਹੈ ਤਾਂ ਅਸਾਂ ਜ਼ਿਆਦਾ ਜਿਹੜਾ ਵਿਵਸਾਇਕ ਤੌਰ ਪਰ ਵੀ ਕੰਮ ਕਰੀ ਸਕਦੇ ਕਜੋ ਜੇ ਇਹਦੀਆਂ ਜਿਹੀਆਂ ਅਸਾਂ ਦੱਸੀਆਂ ਆਧੁਨਿਕ ਤਕਨੀਕਾਂ ਜਿਹੜੀਆਂ ਅਸੀਂ ਆਈ ਚੁੱਕੀਆਂ ਹਨ ਇਹਦੇ ਨਾਲ ਕਿਆ ਹੁੰਦਾ ਕਿ ਕੰਮ ਝਟਪਟ ਵੀ ਹੋ ਜਾਂਦਾ ਕਨੇ ਖਰਚਾ ਵੀ ਘੱਟ ਹੁੰਦਾ ਕਨੇ ਸਾਡੀ ਮਿਹਨਤ ਜਿਹੜੀ ਹੈ ਸਹਿ ਵੀ ਬੜੀ ਘੱਟ ਲੱਗਦੀ ਹੈ
1: ਔਰ ਇਸ ਵਿੱਚ ਅੱਜ ਕੱਲ੍ਹ ਦਿਖਣੇ ਵੀ ਮਿਲਾ ਕਰਦਾ ਕਿ ਖਾਸ ਕਰ ਸਾਡੇ ਜਿਹੜੇ ਯੁਵਾ ਸਾਥੀ ਨੇ ਸਹਿ ਖੇਤੀਬਾੜੀ ਦੇ ਕੰਮਾਂ ਕਾਰਾਂ ਕੰਨੇ ਜੁੜਾ ਕਰਦੇ ਨੇ ਲਗਾਤਾਰ ਔਰ ਸਹਿ ਇਹ ਜਿਹੜੇ ਖੇਤੀਬਾੜੀ ਦੇ ਕੰਮ ਕਾਰਨ ਨਈ ਨਈ ਤਕਨੀਕਾਂ ਜਿਹੜੀਆਂ ਸਹਿਤ ਇਸ ਵਿੱਚ ਅਪਣਾ ਕਰਦੇ ਨੇ ਹਨਾ
0: ਬਿਲਕੁਲ
1: ਔਰ ਇੱਕ ਅੱਛਾ ਆਰਥਿਕ ਮੁਨਾਫਾ ਵੀ ਜਿਹੜਾ ਸਹਿ ਸਾਡੇ ਯੁਵਾ ਸਾਥੀ ਲਿਆ ਕਰਦੇ ਨੇ ਤਾਂ ਯੁਵਾ ਸਾਥੀਆਂ ਨੇ ਇੱਕ ਵਾਰੀ ਫਿਰ ਤੇ ਅਪੀਲ ਹੈ ਕਿ ਅਸਾਂ ਦੇ ਜਿਹੜੇ ਵੀ ਅਸਾਂ ਦੇ ਆਸ ਪਾਸ ਅਸਾਂ ਦੇ ਖੇਤਰ ਜਿਹੜੇ ਖਾਲੀ ਪਏ ਨੇ ਤਿਨ੍ਹਾਂ ਦਾ ਸਦਉਪਯੋਗ ਕਰੀਏ ਔਰ ਨਈ ਨਈ ਤਕਨੀਕ ਦਾ ਉਪਯੋਗ ਕਰਦੇ ਹੋਏ ਤਿਨ੍ਹਾਂ ਦਾ ਅਸਾਂ ਤਕਨੀਕ 'ਚ ਆਪਣੀ ਖੇਤੀਬਾੜੀ 'ਚ ਤਕਨੀਕ ਦਾ ਉਪਯੋਗ ਕਰਦੇ ਅੱਛੀ ਖੇਤੀ ਕਰੀਏ ਜਿਸ 'ਤੇ ਕਿ ਅਸਾਂ ਇੱਕ ਸਵਰੋਜ਼ਗਾਰ ਵੀ ਅਪਣਾਏ ਸਕਣ ਔਰ ਆਪਣੀ ਆਰਥਿਕੀ ਜੋ ਵੀ ਜਿਹੜਾ ਸੀ ਸੁਦ੍ਰਿੜ ਕਰੀ ਸਕਣ ਹੈ ਨਾ
0: ਜੀ ਬਿਲਕੁਲ ਪੰਚ ਜੀ ਬੜੀ ਖਰੀ ਤੁਹਾਂ ਗੱਲ ਦੱਸੀ ਹੈ ਕੰਨੇ ਦੇਖਾ ਇਹ ਛੋਟੀਆਂ ਛੋਟੀਆਂ ਗੱਲਾਂ ਹਾਂ ਆਪਣੇ ਬਜ਼ੁਰਗਾਂ ਦੇ ਥੋੜ੍ਹੇ ਅਨੁਭਵ ਜਿਹੜੇ ਨੇ ਜਾਂ ਫਿਰ ਹਮਾਰੀ ਕੋਈ ਸਾਡੀ ਕੋਈ ਪੁਰਾਣੀ ਜਿਹੜੀਆਂ ਜਿਹੀਆਂ ਪੁਰਾਣੀ ਧਾਨਾਂ ਦੀਆਂ ਕਿਸਮਾਂ ਨੇ ਜਾਂ ਫਿਰ ਹੋਰ ਸਬਜ਼ੀ ਦੀਆਂ ਜਿਹੀਆਂ ਹੁਣ ਕਾਕੜੀ ਹੈ ਤਾਂ ਸਭ ਹੀ ਹਨ ਜੋ ਕਿਸਮਾਂ ਵੀ ਰੱਖਣੀਆਂ ਨੇ ਕੰਨੇ ਪੁਰਾਣੀ ਦੇਸੀ ਗਾਹ ਜਿਹੜੀ ਹੈ ਆਪਣੇ ਸਿਆਣੇ ਦੀ ਚੀਜ਼ਾਂ ਵੀ ਨਹੀਂ ਭੁਲਾਉਣੀਆਂ ਕੰਨੇ ਸੋਗੀ ਸੋਗੀ ਨਹੀਂ ਹੈ ਤਕਨੀਕਾਂ ਜਿਹੜੀਆਂ ਸਾਡੇ ਵਿਗਿਆਨਕ ਯੁੱਗ ਅੱਜ ਦਾ ਯੁੱਗ ਜਿਹੜਾ ਸਹਿ ਮੰਨਿਆ ਜਾਂਦਾ ਤਾਂ ਇਸ ਯੁੱਗ ਦੇ ਵਿੱਚ ਅਸਾਂ ਇੱਕ ਨਵਾਂ ਕੰਨੇ ਪੁਰਾਣਾ ਸਮਾਵੇਸ਼ ਕਰੀ ਕਰੀ ਜਿਹੜਾ ਸਹਿ ਆਪਣੀ ਖੇਤੀਬਾੜੀ ਜੋ ਅਸਾਂ ਕਰੀਏ ਤਾਂ ਜ਼ਿਆਦਾ ਮੁਨਾਫਾ ਜਿਹੜਾ ਸਾ ਹਾਂਜੋ ਰਹਿੰਦਾ
1: ਜੀ ਗੁਲਾਬੋ ਜੀ ਬੜੀ ਅੱਛੀ ਗੱਲ ਤੁਸੀਂ ਬੋਲੀ ਕਿ ਅਸਾਂ ਜੋ ਪਾਰੰਪਰਿਕ ਤਰੀਕੇ ਦੇ ਕੰਨੇ ਕੰਨੇ ਜਿਹੜੇ ਸਹਿ ਨਹੀਂ ਤਕਨੀਕਾਂ ਦਾ ਜਿਹੜਾ ਅਸੀਂ ਮੇਲਜੋਲ ਬਣਾਈ ਕੇ ਆਪਣੀ ਖੇਤੀਬਾੜੀ ਕਰਕੇ ਤਾਂ ਉਸ 'ਤੇ ਮੁਨਾਫਾ ਜਿਹੜਾ ਅਸੀਂ ਕਈ ਗੁਣਾ ਵਧੀ ਜਾਂਦਾ ਹੈ ਨਾ ਤਾਂ ਇਹ ਸਾਡੀ ਜਿਹੜੀ ਗੱਲਬਾਤ ਹੈ ਖੇਤੀਬਾੜੀ ਦੇ ਸੰਬੰਧਿਤ ਲਗਾਤਾਰ ਜਾਰੀ ਰਹਿਣੀ ਹੈ ਪਰ ਹੁਣ ਅਸਾਂ ਸੁਣਨਾ ਇੱਕ ਪਿਆਰ ਦੇ ਲੋਕ ਭਜਨ
0: ਜੀ